ਨਾਲ ਪਿਆਰ ਦੇ ਇਹ 100 ਕਿਲੋ ਬਿਨਾ ਭੇਦ ਭਾਵ ਸੁਣੋਗੇ ਕਹੋਗੇ ਇਹ ਲੜਕੀ ਹੈ ਵਾਓ ਤਭੀ ਤੋ ਪੂਰੇ ਸ਼ਹਿਰ ਕੀ ਈਵਨਿੰਗ ਹੋਤੀ ਹੈ ਓਹੋ।

ਸੋਣੀਓ ਕਿੱਦਾਂ ਦੀ ਗੱਲ ਚੱਲ ਸਤਿ ਸ਼੍ਰੀ ਅਕਾਲ ਸਿਮਰਨ ਕੌਰ ਹੈ ਤੁਹਾਡੇ ਨਾਲ ਐਂਡ ਅੱਜ ਕੱਲ੍ਹ ਆਪਕੋ ਪਤਾ ਹੈ ਕਿ ਕੰਪੀਟੀਸ਼ਨ ਬਹੁਤ ਜ਼ਿਆਦਾ ਹੈ ਜੋਬ ਜੋ ਹੈ ਵੋ ਹਰ ਕਿਸੀ ਕੋ ਚਾਹੀਏ ਕੋਈ ਵੀ ਜੋ ਹੈ ਵੋ ਹਮੇਸ਼ਾ ਇਸੀ ਜੋਬ ਕੇ ਚੱਕਰ ਮੇ ਰਹਿਤਾ ਕਿ ਭਾਈ ਉਸਕੋ ਬੜੀਆ ਓਪਰਚੁਨਿਟੀ ਜੋ ਹੈ ਵੋ ਮਿਲ ਜਾਏ ਇਸੀ ਤਰੀਕੇ ਸੇ ਲਾਈਫ ਜੋ ਹੈ ਵੋ ਆਪ ਆਗੇ ਜੋ ਹੈ ਵੋ ਬੜਾ ਪਾਤੇ ਹੋ ਰਾਈਟ ਸੋ ਮੈਂ ਬਾਤ ਕਰਤੀ ਹੂੰ ਇੱਕ ਬੰਦੇ ਕੀ ਲੂਕਸ ਜਿਸ ਕਾ ਨਾਮ ਥਾ ਸੋ ਵੋ ਬੰਦਾ ਇੱਕ ਯੂ ਨੋ ਡਿਲੀਵਰੀ ਬੋਆਏ ਕਾ ਕਾਮ ਕਰਤਾ ਥਾ ਔਰ ਡੋਨਟ ਜੋ ਥੇ ਵੋ ਮਤਲਬ ਡਿਲੀਵਰ ਕਰਤਾ ਥਾ ਤੋ ਉਸ ਬੰਦੇ ਨੇ ਕਿਆ ਕੀਆ ਕਿ ਜਹਾਂ ਜਹਾਂ ਪੇ ਵੋ ਡੋਨਟਸ ਜੋ ਹੈ ਵੋ ਯੂ ਨੋ ਡਿਲੀਵਰ ਕਰ ਰਹਾ ਹੈ ਤੋ ਉਸ ਬਾਕਸ ਕੇ ਅੰਦਰ ਉਸਨੇ ਆਪਣਾ ਸੀਵੀ ਰੱਖ ਦਿਆ ਆਪਣਾ ਰਿਜ਼ਿਊਮੇ ਜੋ ਥਾ ਵੋ ਰੱਖ ਦਿਆ ਅਬ ਵੋ ਜਬ ਸੀਵੀ ਉਸਨੇ ਰੱਖਾ ਆਪਣਾ ਤੋ ਉਸਕੋ 10 ਜੋਬ ਇੰਟਰਵਿਊਜ਼ ਕਾਲਸ ਆਈ ਸੋ ਯੇ ਬਹੁਤ ਹੀ ਤਰੀਕਾ ਹੈ ਬੜੀਆ ਵਾਲਾ ਕ੍ਰੀਏਟਿਵ ਯੂ ਨੋ ਜੋਬ ਹੰਟ ਕਾ ਸੋ ਯਾ ਆਪ ਮੁਝੇ ਬਤਾਈਏ ਕਿ ਔਰ ਕੋਈ ਬੜੀਆ ਤਰੀਕਾ ਹੋ ਸਕਦਾ ਹੈ ਕਿ ਅਗਰ ਆਪ ਨਈ ਜਗ੍ਹਾ ਸਵਿਚ ਕਰਨਾ ਚਾਹਤੇ ਹੋ ਯਾ ਕਿਸੀ ਜੋਬ ਕੋ ਪਾਣਾ ਚਾਹਤੇ ਹੋ ਤੋ ਆਪ ਇੱਕ ਯੂ ਨੋ ਰਿਜ਼ਿਊਮੇ ਕੋ ਮੇਲ ਕੇ ਥਰੂ ਨਾ ਭੇਜ ਕੇ ਆਪ ਔਰ ਕਿਆ ਕ੍ਰੀਏਟਿਵ ਕਰਨਾ ਚਾਹੇਂਗੇ ਯਾ ਇਨਸਾਨ ਕਰ ਸਕਦਾ ਹੈ ਕਿ ਜਿਸਸੇ ਆਪ ਸਾਹਮਣੇ ਵਾਲੀ ਕੀ ਨਜ਼ਰੋਂ ਮੇਂ ਆ ਜਾਓ ਔਰ ਐਟਲੀਸਟ ਆਪਕੋ ਇੰਟਰਵਿਊ ਕਾ ਮੌਕਾ ਤੋ ਮਿਲ ਜਾਏ ਯਾਰ लाइफ में जॉब लेने के लिए कुछ क्रेजी किया है तो वो भी बता दो 3311063 पर या फिर आप उनमें से एक होगी यार रिज्यूमे बनाए को तो सालों हो गए हैं यार लेजी फील होता है कि यार कौन बनाएगा और कौन भेजेगा

ਨਾਲ ਪਿਆਰ ਦੇ ਇਹ 100 ਕਿਲੋ ਬਿਨਾ ਭੇਦ ਭਾਵ ਸੁਣੋ ਕੇ ਕਹੋ ਕੇ ਇਹ ਲੜਕੀ ਹੈ ਵਾਓ ਤਭੀ ਤੋ ਪੂਰੇ ਸ਼ਹਿਰ ਕੀ ਈਵਨਿੰਗ ਹੋਤੀ ਹੈ ਓਹੋ।